0: ਜੀ ਸਾਮੀਨ, ਕਰਨਜੀਤ ਸਿੰਘ ਦੀ ਇਸ ਸਦਾ ਬਹਾਰ ਆਵਾਜ਼ ਦੇ ਨਾਲ ਹੀ ਅਸ ਦੇ ਅੱਜ ਦੇ ਪਹਾੜੀ ਪ੍ਰੋਗਰਾਮ ਦਾ ਵੇਲਾ ਵੀ ਮੁਕਤਾ ਹੈ। ਆਪਣੇ ਮੇਜ਼ਬਾਨ ਖਵਾਜਾ ਪਰਵੇਜ਼ ਔਰ ਪ੍ਰੋਡਿਊਸਰ ਮਾਰੂਫੁਨ ਨਿਸਾ ਜੀ ਕੋ ਅਗਲੀ ਮੁਲਾਕਾਤ ਤੁਣੀ ਦਿਓ ਇਜਾਜ਼ਤ। ਅੱਲਾ ਬੇਲੀ।
1: साइन अभी आप पहाड़ी प्रोग्राम समाप्त कर रहे थे। यह आकाशवाणी का श्रीनगर स्टेशन है। 4:20 हो रहे हैं। समाप्त कीजिए पहाड़ी में खबरें।
2: आदाब, यह आकाशवाणी श्रीनगर है। 4:20 हो गए। पहाड़ी खबरनामा लेके मैसेज शाफिया। पहला जरूरी खबर दिया।

0: ਸੁਰਖੀਆਂ ਵਜ਼ੀਰ ਆਜ਼ਮ ਨਰਿੰਦਰ ਮੋਦੀ ਅੱਜ ਰੋਮ ਵਿੱਚ ਇਟਲੀ ਦੀ ਆਪਣੀ ਹਮਮੁਨਸਿਬ ਦੇ ਨਾਲ ਦੋ ਤਰਫਾ ਰਿਸ਼ਤਿਆਂ ਕੋ ਮੁਸਤਕਮ ਕਰਨੇ ਦੇ ਬਾਰੇ ਵਿੱਚ ਅਮੂਰਤ ਗੱਲਬਾਤ ਕਰਸਣਗੇ। ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਸੁਨ ਜੰਮੂ ਕਸ਼ਮੀਰ ਪੁਲਿਸ ਦੇ ਨਵੇਂ ਤਾਇਨਾਤ ਕੀਤੇ ਗਏ ਕਾਂਸਟੇਬਲਾਂ ਕੋ ਤਕਰਾਰਨਾਮੇ ਦਿੱਤੇ। ਵਜ਼ੀਰ ਆਲਾ ਤੇ ਮਸ਼ੀਰ ਸੁਨ ਜੰਮੂ ਵਿੱਚ ਕੁਝ ਤਰੱਕੀਆਤੀ ਪ੍ਰੋਜੈਕਟਾਂ ਦੀ ਪੇਸ਼ਰਫਤ ਦਾ ਜਾਇਜ਼ਾ ਕੀਤਾ। ਹੋਰ ਐਲ ਜੀ ਦੇ ਹੱਥੋਂ ਕਸ਼ਮੀਰ ਦੀਆਂ ਚਾਰ ਮੁਮਤਾਜ਼ ਹਵਾਤੀਨਾ ਕੋ ਲਾਲਦਿਤ ਐਵਾਰਡਸ ਅਤਾ। ਖਬਰਾਂ ਤਫਸੀਲ ਨਾਲ ਸੁਣੋ। ਭਾਰਤ ਤੇ ਇਟਲੀ ਸੁਨ ਕੁਝ ਸਾਲਾਂ ਵਿੱਚ ਦੋ ਤਰਫਾ ਰਿਸ਼ਤਿਆਂ ਕੋ ਵਸਤ ਦੇ ਕੇ ਨਵੀਆਂ ਉਚਾਈਆਂ ਤੱਕ ਪਹੁੰਚਾਇਆ ਹੈ ਔਰ ਹੁਣ ਇਹ ਰਿਸ਼ਤਾ ਇੱਕ ਬੜੇ ਮਰਹਲੇ ਵਿੱਚ ਪਹੁੰਚ ਗਿਆ ਹੈ। ਵਜ਼ੀਰ ਆਜ਼ਮ ਨਰਿੰਦਰ ਮੋਦੀ ਔਰ ਇਟਲੀ ਦੀ ਉਹਨਾਂ ਦੀ ਹਮਮੁਨਸਿਬ ਜੋਰਜੀਆ ਮੈਲੋਨੀ ਦੀ ਤਰਫੋਂ ਲਿਖੀ ਦੀ ਇੱਕ ਮੁਸ਼ਤਰਕਾ ਮਜ਼ਮੂਨ ਵਿੱਚ ਦੋ ਲੀਡਰਾਂ ਸੁਨ ਆਪਸ ਦੀ ਦੋਸਤੀ ਦੀ ਬਦੌਲਤ ਰਿਸ਼ਤਿਆਂ ਦੀ ਅਹਿਮੀਅਤ ਕੋ ਉਜਾਗਰ ਕੀਤਾ। ਇਸੇ ਦੌਰਾਨ ਵਜ਼ੀਰ ਆਜ਼ਮ ਨਰਿੰਦਰ ਮੋਦੀ ਸੁਨ ਅੱਜ ਰੋਮ ਇਟਲੀ ਵਿੱਚ ਆਪਣੀ ਇਟਲੀ ਦੀ ਵਜ਼ੀਰ ਆਜ਼ਮ ਦੇ ਨਾਲ ਰਸਮੀ ਗੱਲਬਾਤ ਕਰਕੇ ਦੋ ਤਰਫਿਆ ਰਿਸ਼ਤਿਆਂ ਕੋ ਮੁਸਤਕਮ ਕਰਨੇ ਦੇ ਬਾਰੇ ਤੈ ਇੰਡੀਆ ਮਿਡਲ ਈਸਟ ਯੂਰਪ ਇਕਨੋਮਿਕ ਕੋਰੀਡੋਰ ਤੇ ਵੀ ਗੱਲਬਾਤ ਕਰਸਣਗੇ। ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਸੁਨ ਆਖਿਆ ਕਿ ਅਮਨ ਤੇ ਕਾਨੂੰਨ ਦੇ ਖਤਰਿਆਂ ਔਰ ਦਹਿਸ਼ਤ ਪਸੰਦੀ ਦੀ ਨੋਈਅਤ ਵਿੱਚ ਬਦਲਾਅ ਆਇਆ ਹੈ ਔਰ ਅੱਖਾਂ ਨਾਲ ਨਾ ਦਿਸਣੇ ਵਾਲੇ ਖਤਰੇ ਹੁਸ਼ਿਆਰ ਰਹਿਣੇ ਦਾ ਆਖ ਦਿਨ। ਅੱਜ ਜੰਮੂ ਵਿੱਚ ਜੰਮੂ ਕਸ਼ਮੀਰ ਪੁਲਿਸ ਵਿੱਚ ਤਾਇਨਾਤ ਕੀਤੇ ਗਏ ਨਵੇਂ ਕਾਂਸਟੇਬਲਾਂ ਕੋ ਤਕਰਾਰਨਾਮੇ ਦੇਣੇ ਦੇ ਵੇਲੇ ਆਖਦੇ ਆਸੇ। ਐਲ ਜੀ ਸੁਨ ਆਖਿਆ ਕਿ ਜੰਮੂ ਕਸ਼ਮੀਰ ਪੁਲਿਸ ਸੁਨ ਯੂਟੀ ਵਿੱਚ ਅਮਨ ਤੇ ਕਾਨੂੰਨ ਬਣਾਏ ਰੱਖਿਆ ਜੁਰਮਾਂ ਤੋਂ ਨਿਮਟਣੇ ਔਰ ਦਹਿਸ਼ਤ ਪਸੰਦੀ ਦੇ ਖਿਲਾਫ਼ ਆਪਣੀਆਂ ਬੇਲੋਸ ਖਿਦਮਤਾਂ ਦਿੱਤੀਆਂ ਹਨ। ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਸੁਨ ਸਮਾਜ ਦੇ ਸਾਰੇ ਤਬਕਿਆਂ ਕੋ ਅਪੀਲ ਕੀਤੀ ਹੈ ਕਿ ਉਹ ਮਨਸ਼ਿਆਤੀ ਲਾਨਤ ਕੋ ਮੁਕਾਣੇ ਵਾਸਤੇ ਆਪਣਾ ਜ਼ਰੂਰੀ ਰੋਲ ਅਦਾ ਕਰਨ ਤਾਂ ਜੇ ਨੌਜਵਾਨ ਨਸਲ ਕੋ ਇਸ ਬਿਦਤੋਂ ਬਚਾਇਆ ਜਾ ਸਕੇ। ਪੁਲਵਾਮਾ ਵਿੱਚ ਨਸ਼ਾ ਮੁਕਤ ਅਭਿਆਨ ਦੇ ਤਹਿਤ ਮੁਨਾਕਿਦ ਇੱਕ ਪਦ ਯਾਤਰਾ ਕੋ ਝੰਡੀ ਦੱਸ ਕੇ ਰੁਖਸਤ ਕਰਨੇ ਤੋਂ ਬਾਅਦ ਤਕਰੀਬ ਦੇ ਨਾਲ ਖਿਤਾਬ ਕਰਦੇ ਹੋਇਆਂ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਸੁਨ ਆਖਿਆ ਕਿ ਪਿਛਲੇ ਇੱਕ ਮਹੀਨੇ ਦੇ ਦੌਰਾਨ ਲੋਕ ਮਨਸ਼ਿਆਤ ਦੇ ਖਿਲਾਫ਼ ਖੜ੍ਹੇ ਹੋਏ ਹਨ ਔਰ ਉਹਨਾਂ ਸੁਨ ਮਨਸ਼ਿਆਤ ਦੇ ਖਿਲਾਫ਼ ਇਕੱਠੇ ਹੋ ਕੇ ਆਵਾਜ਼ ਚਾਈ।
1: ਪੁਲਵਾਮਾ ਕੇ ਹਰ ਘਰ ਹਰ ਸਕੂਲ ਹਰ ਗਲੀ ਔਰ ਹਰ ਦਿਲ ਤੱਕ ਨਸ਼ੇ ਕੇ ਖਿਲਾਫ਼ ਯੁੱਧ ਕਾ ਬਿਗੁਲ ਖੁਦ ਲੋਗੋਂ ਨੇ ਪਹੁੰਚਾਇਆ। ਪਿਛਲੇ ਇੱਕ ਮਹੀਨੇ ਮੇ ਹਮਨੇ ਕੇਵਲ ਆਂਕੜੋਂ ਮੇ ਬਦਲਾਵ ਨਹੀਂ ਦੇਖਾ ਬਲਕਿ ਆਵਾਮ ਕੀ ਰੂਹ ਕੋ ਜਾਗਤੇ ਹੋਏ ਆਪਣੀ ਆਂਖੋਂ ਸੇ ਦੇਖਨੇ ਔਰ ਮਹਿਸੂਸ ਕਰਨੇ ਕਾ ਕਾਮ ਕੀਆ। ਬਾਰਾਮੂਲਾ ਮੇ ਜਿਸ ਤਰ੍ਹਾਂ ਨਸ਼ੇ ਕੇ ਖਿਲਾਫ਼ ਲੋਕ ਜੁਟੇ ਔਰ ਆਵਾਜ਼ ਬੁਲੰਦ ਕਰ ਰਹੇ ਉਹਨੇ ਹਮਨੇ ਔਰ ਆਪ ਮੇ ਸੇ ਅਨੇਕ ਲੋਗੋਂ ਨੇ ਆਪਣੀ ਆਂਖੋਂ ਸੇ ਦੇਖਾ। ਮੈਨੇ ਕੁਪਵਾੜਾ ਮੇ ਹਜ਼ਾਰੋਂ ਨੌਜਵਾਨੋਂ ਔਰ ਮਾਂ ਬਾਪ ਕੋ ਨਸ਼ੇ ਕੇ ਖਿਲਾਫ਼ ਦ੍ਰਿੜ ਸੰਕਲਪਿਤ ਹੋਤੇ ਹੋਏ ਦੇਖਾ। ਪਿਛਲੇ 39 ਦਿਨੋਂ ਮੇ ਜੰਮੂ ਕਸ਼ਮੀਰ ਕੇ ਅਲੱਗ ਅਲੱਗ ਜਨਪਦੋਂ ਮੇ ਮੈਨੇ ਪੜੋਸੀਓ ਕਾ ਸਹਾਰਾ ਬਣਤੇ ਹੋਏ ਦੇਖਾ ਔਰ ਸਬਸੇ ਬੜੀ ਬਾਤ ਯੇ ਹੈ ਕਿ ਮੈਨੇ ਉਸ ਚੁੱਪੀ ਕੋ ਟੂਟਤੇ ਹੋਏ ਦੇਖਾ ਹੈ ਜੋ ਬਰਸੋਂ ਤੱਕ ਜੰਮੂ ਕਸ਼ਮੀਰ ਮੇ ਛਾਈ ਹੋਈ। ਅੱਜ ਵੋ ਚੁੱਪੀ ਨਸ਼ੇ ਕੇ ਖਿਲਾਫ਼ ਇੱਕ ਬੁਲੰਦ ਆਵਾਜ਼ ਮੇ ਤਬਦੀਲ ਹੋ ਗਈ।
0: ਜੰਮੂ ਕਸ਼ਮੀਰ ਵਿੱਚ 100 ਦਿਹਾੜਿਆਂ ਤੇ ਨਸ਼ਾ ਮੁਕਤ ਅਭਿਆਨ ਦੇ ਤਹਿਤ ਸਿਵਲ ਔਰ ਪੁਲਿਸ ਇੰਤਜ਼ਾਮੀਆ ਸੁਨ ਇਕੱਠੇ ਮੁਸਾਰੇ ਪ੍ਰੋਗਰਾਮਾਂ ਦਾ ਇਨਕਾਦ ਕੀਤਾ। ਇਸ ਬਿਤੋਂ ਨੌਜਵਾਨਾਂ ਕੋ ਬਚਾਉਣ ਵਾਸਤੇ ਮੁਸਾਰੇ ਬੇਦਾਰੀ ਪ੍ਰੋਗਰਾਮ ਮੁਨਾਕਿਦ ਕੀਤੇ ਜੁਲ ਰਹੇ ਹਨ ਜਦੋਂ ਕਿ ਡਰੱਗ ਸਮਗਲਾਂ ਦੇ ਖਿਲਾਫ਼ ਕਾਰਵਾਈ ਵਿੱਚ ਤੇਜ਼ੀ ਆਣੀ ਗਈ ਹੈ। ਇੰਤਜ਼ਾਮੀਆ ਸੁਨ ਮਨਸ਼ਿਆਤ ਫਰੋਸ਼ਾਂ ਦੇ ਖਿਲਾਫ਼ ਜ਼ੀਰੋ ਟਾਲਰੈਂਸ ਪਾਲਿਸੀ ਲਾਣੇ ਦਾ ਆਖਿਆ।
1: ਪਾਸਪੋਰਟ ਉਸਕਾ ਡਰਾਈਵਿੰਗ ਲਾਇਸੈਂਸ ਕਾਰਡ ਆਧਾਰ ਨੰਬਰ ਉਸਕੇ ਆਰਮਸ ਲਾਇਸੈਂਸ ਸਭ ਕੁਛ ਨਿਰਸਤ ਕਰ ਦਿਆ ਜਾਏਗਾ ਔਰ ਅਗਰ ਫਰਾਰ ਹੋਗਾ ਤੋ ਲੁਕ ਆਊਟ ਸਰਕੂਲਰ ਜਾਰੀ ਕੀਆ ਜਾਏਗਾ ਐਨਡੀਪੀਐਸ ਐਕਟ ਕੇ ਤਹਿਤ ਉਸਕੀ ਚਲ ਅਚਲ ਸੰਪਤੀ ਵੀ ਅਟੈਚ ਕੀ ਜਾਏਗੀ ਬੈਂਕ ਅਕਾਊਂਟ ਫ੍ਰੀਜ ਕੀਆ ਜਾਏਗਾ ਔਰ ਉਸਕੇ ਖਿਲਾਫ਼ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਪ੍ਰਾਰੰਭ ਕੀਆ ਜਾਏਗਾ।
0: ਜੰਮੂ ਕਸ਼ਮੀਰ ਵਿੱਚ ਨੌਜਵਾਨਾਂ ਕੋ ਇਸ ਬਿਦਤ ਤੋਂ ਛੁਟਕਾਰਾ ਦਿਲਾਉਣ ਵਾਸਤੇ ਮੁਸਤਾਰੀ ਕਦਮਾਂ ਦੇ ਬਾਰੇ ਵਿੱਚ ਇੱਕ ਉਸਤਾਦ ਮੁਸਾਵਰ ਮਹਿਰਾਜ ਸੁਨ ਆਕਾਸ਼ਵਾਨੀ ਨਿਊਜ਼ ਸ੍ਰੀਨਗਰ ਦੇ ਨਾਲ ਗੱਲ ਕਰਦੇ ਹੋਏ ਆਖਿਆ।
2: ਡਰੱਗਸ ਇੱਕ ਖਤਰਨਾਕ ਜ਼ਹਿਰ ਹੈ ਜੋ ਨੌਜਵਾਨ ਨਸਲ ਕੇ ਮੁਸਤਕਬਲ ਕੋ ਤਬਾਹ ਕਰ ਰਹੀ ਹੈ। ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਕੀ ਕਿਆਦਤ ਮੇ ਨਸ਼ਾ ਮੁਕਤ ਭਾਰਤ ਅਭਿਆਨ ਉਮੀਦ ਕੀ ਇੱਕ ਕਿਰਨ ਹੈ। ਵਾਲਿਦੈਨ, ਅਸਾਤਿਜ਼ਾ ਔਰ ਸਿਵਲ ਸੋਸਾਇਟੀ ਕੋ ਮਿਲ ਕਰ ਨੌਜਵਾਨੋਂ ਕੀ ਰਹਿਨੁਮਾਈ ਕਰਨੀ ਹੋਗੀ। ਮੁਹੱਬਤ, ਅੱਛੀ ਤਰਬੀਅਤ ਔਰ ਸ਼ੋਰ ਕੇ ਜ਼ਰੀਏ ਹੀ ਹਮ ਇੱਕ ਮਹਫੂਜ਼, ਸਿਹਤਮੰਦ ਔਰ ਨਸ਼ੇ ਸੇ ਪਾਕ ਮੁਆਸ਼ਰਾ ਬਣਾ ਸਕਦੇ।
0: ਵਜ਼ੀਰ ਆਲਾ ਦੇ ਮਸ਼ੀਰ ਨਾਸਰ ਅਸਨਵਾਨੀ ਸੁਨ ਅੱਜ ਜੰਮੂ ਵਿੱਚ ਨਵੇਂ ਲੈਜਿਸਲੇਟਿਵ ਕੰਪਲੈਕਸ ਦੀ ਪੇਸ਼ਰਫਤ ਦਾ ਜਾਇਜ਼ਾ ਕੀਤਾ। ਉਹਨਾਂ ਸੁਨ ਉੱਥੇ ਤਾਮੀਰ ਹੋ ਰਹੇ ਮੁਸਾਰੇ ਸੈਕਸ਼ਨਸ ਦਾ ਮੁਆਇਨਾ ਕੀਤਾ। ਉਹਨਾਂ ਸੁਨ ਅਮਲਾਵਰੀ ਏਜੰਸੀਆਂ ਤੇ ਜ਼ੋਰ ਦਿੱਤਾ ਕਿ ਉਹ ਇਸ ਪ੍ਰੋਜੈਕਟ ਕੋ ਵਕਤ ਤੇ ਪੂਰਾ ਕਰਨ ਤਾਂ ਜੇ ਐਵਾਨ ਦੇ ਕੰਮ ਕਾਜ ਵਿੱਚ ਆਸਾਨੀ ਹੋ ਸਕੇ।

0: ਰਾਜਧਾਨੀ ਸ੍ਰੀਨਗਰ ਤੋਂ ਸੁਣ ਰਹੇ ਹੋ ਖਬਰਾਂ। ਤੁਸੀਂ ਆਕਾਸ਼ਵਾਣੀ ਦੇ ਮੋਬਾਈਲ ਐਪਲੀਕੇਸ਼ਨ ਨਿਊਜ਼ ਆਨ AIR ਔਰ DTH ਦਾ ਵੀ ਸੁਣ ਸਕਦੇ ਹੋ। ਪੁਣੇ ਦੀ ਇੱਕ ਮਸ਼ਹੂਰ ਤਨਜ਼ੀਮ ਸਰਹੱਦ ਦੇ ਅਹਿਤਮਾਮ ਨਾਲ SKICC ਸ੍ਰੀਨਗਰ ਵਿੱਚ ਲਾਲ ਦਿੱਤ ਐਵਾਰਡਸ ਤਕਰੀਬ ਦਾ ਇਨਕਾਦ ਕੀਤਾ ਗਿਆ। ਤਕਰੀਬ ਦੇ ਦੌਰਾਨ ਲੈਫਟਨ ਗਵਰਨਰ ਮਨੋਜ ਸਿਨਹਾ ਸੁਨ ਕਸ਼ਮੀਰ ਦੀਆਂ ਚਾਰ ਮੁਮਤਾਜ਼ ਹਵਤੀਨਾ ਨਾਮਵਰ ਸ਼ਾਇਰਾ ਬਿਮਲਾ ਰੈਨਾ ਅਕੈਡਮੀ ਐਵਾਰਡ ਯਾਫਤਾ ਦਾਨਿਸ਼ਵਰ ਪ੍ਰੋਫੈਸਰ ਨਸੀਮ ਸ਼ਿਫਾਈ ਮੁਸੰਨਿਫਾ ਔਰ ਰਾਜ ਬਾਸ਼ਾ ਦੀ ਮਾਹਿਰ ਡਾਕਟਰ ਸਕੀਨਾ ਅਖਤਰ ਔਰ ਜੰਮੂ ਕਸ਼ਮੀਰ ਵਕਫ ਬੋਰਡ ਦੀ ਚੇਅਰਪਰਸਨ ਡਾਕਟਰ ਸਈਦ ਦਰਖਸ਼ਾਨ ਅੰਦਰਾਬੀ ਕੋ ਉਹਨਾਂ ਦੀਆਂ ਸੋਹਣੀਆਂ ਖਿਦਮਤਾਂ ਦੀ ਵਜ੍ਹਾ ਤੋਂ ਲਾਲ ਦਿੱਤ ਐਵਾਰਡਸ ਤੋਂ ਨਵਾਜ਼ਿਆ। ਬਾਅਦ ਵਿੱਚ ਡਾਕਟਰ ਦਰਖਸ਼ਾਨ ਅੰਦਰਾਬੀ ਸੁਨ ਮੀਡੀਆ ਦੇ ਨਾਲ ਗੱਲ ਕਰਦੇ ਹੋਇਆਂ ਆਖਿਆ,
1: मुझे बहुत खुशी हो रही है कि हमारे घरों में ललित का नाम हर एक औरत से मंसूब किया जाता है। वो नाम जो उस लेडी के लिए लिया जाता है कि वाकई इच्छा ललित, तो उस अवार्ड से नवाजा जाना और वो लेना मेरे लिए बायसे फख्र है। और मुझे खुशी हो रही है कि इस तंजीम ने मुझे चुना और मेरे काम की सराहना यहाँ पे हुई, तो मैं बहुत ही अपने आप को खुशनसीब समझती हूँ कि इस
0: ਜੰਮੂ ਕਸ਼ਮੀਰ ਬੈਂਕ UT ਦੇ ਮੁੱਖ ਸਾਰੇ ਸੈਕਟਰਾਂ ਕੋ ਅੱਗੇ ਲਿਜਾਣੇ ਔਰ ਲੋਕਾਂ ਕੋ ਬੜੇ ਮਿਆਰ ਦੀ ਬੈਂਕਿੰਗ ਸਹੂਲਤਾਂ ਦੇਣੇ ਵਾਸਤੇ ਆਰ ਮੁਮਕਿਨ ਕਦਮ ਚਾਹ ਰਹੀ ਹੈ। ਇਸ ਬਾਰੇ ਵਿੱਚ ਜੰਮੂ ਕਸ਼ਮੀਰ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਔਰ CEO ਅਮਿਤਾਭ ਚੱਟਰ ਸੁਨ ਆਕਾਸ਼ਵਾਣੀ ਨਿਊਜ਼ ਸ੍ਰੀਨਗਰ ਦੇ ਨਾਲ ਗੱਲ ਕਰਦੇ ਹੋਏ ਆਖਿਆ,
2: जो फाइनेंशियल रिक्वायरमेंट है, चाहे वो एग्रीकल्चर हो, चाहे वो टूरिज्म सेक्टर हो, चाहे वो MSME हो, चाहे वो पर्सनल सेगमेंट हो, रिक्वायरमेंट जो लोगों को होता है उसमें जम्मू एंड कश्मीर बैंक हर टाइम पे लेंडिंग प्रोवाइड करता है जो रिक्वायर्ड है। इसके अलावा हम साल में करीब करीब 60,000-65,000 कैंप्स करते हैं जहाँ फाइनेंशियल लिटरेसी प्रोवाइड करते हैं लोगों को, जो फाइनेंशियल अंडरस्टैंडिंग थोड़ा उनकी कमजोर है, रिमोट एरियाज में जा करके हम फाइनेंशियल लिटरेसी स्प्रेड करने की कोशिश करते हैं ताकि लोग ज्यादा से ज्यादा बैंकिंग सर्विसेज से जुड़ सके। और हम एक और काम जम्मू एंड कश्मीर बैंक करती है, वो अनबैंक्ड जो एरियाज है जम्मू एंड कश्मीर के अंदर में, हर जगह पे या तो ब्रेक एंड मोटर ब्रांच या फिर बैंकिंग कॉरेस्पॉन्डेंट जो खिदमत सेंटर्स कहते हैं हम जम्मू एंड कश्मीर में, उनके थ्रू हम बैंकिंग सर्विसेज प्रोवाइड करने की कोशिश करते हैं।
0: ਇੰਡੀਅਨ ਇੰਸਟੀਚਿਊਟ ਆਫ ਮਾਸ ਕਮਿਊਨੀਕੇਸ਼ਨ ਨਵੀਂ ਦਿੱਲੀ ਵਿੱਚ ਤਾਲੀਮੀ ਸਾਲ 2026-27 ਵਾਸਤੇ ਉਰਦੂ ਸਹਾਫਤ ਵਿੱਚ ਪੋਸਟ ਗ੍ਰੈਜੂਏਟ ਡਿਪਲੋਮਾ ਕੋਰਸ ਵਾਸਤੇ ਦਾਖਲੇ ਦਾ ਐਲਾਨ। IIMC ਨਵੀਂ ਦਿੱਲੀ ਦੀ ਵਾਈਸ ਚਾਂਸਲਰ ਡਾਕਟਰ ਪ੍ਰਗਿਆ ਪਾਲੀਵਾਲ ਕੋਰਸ ਨੂੰ ਆਖਿਆ ਕਿ ਇਸ ਕੋਰਸ ਵਿੱਚ ਤ੍ਰੀ ਨਿਸ਼ਸਤਾਂ ਵਾਸਤੇ ਰਜਿਸਟ੍ਰੇਸ਼ਨ ਦੀ ਆਖਰੀ ਤਾਰੀਖ 26 ਮਈ ਹੈ ਔਰ ਇਮਤਿਹਾਨ 1 ਜੂਨ ਕੋ ਲਿਆ ਜਾ ਸੀਗਾ।
3: IIMC की जानिब से फराहम की गई इत्तला के मुताबिक दाखिले इम्तिहान दिल्ली कैंपस में होगा। शोबे उर्दू सहाफत पिछले एक दहाई से भी ज्यादा वक्त से उर्दू के साथ साथ दीगर मीडिया प्लेटफॉर्म प्रिंट इलेक्ट्रॉनिक और डिजिटल मीडिया के लिए वर्किंग प्रोफेशनल तैयार कर रहा है। एक अहम बात यहाँ यह है कि डिपार्टमेंट में मोड ऑफ इंस्ट्रक्शन उर्दू है। अगर आपके अंदर भी सहाफत के मैदान में कुछ कर गुजरने का जज्बा है तो देर ना करें और आज ही अपना फॉर्म भर दें। मजीद मालूमात के लिए IIMC की वेबसाइट पर लॉगिन करें। अगर तलबा को कुछ मुश्किलात हों तो इस नंबर पर राब्ता किया जा सकता है। नंबर है 9871056315।
0: ਜੰਮੂ ਕਸ਼ਮੀਰ ਦੇ ਡਿਗਰੀ ਕਾਲਜਾਂ ਵਿੱਚ 4 ਸਾਲਾ ਅੰਡਰ ਗ੍ਰੈਜੂਏਟ ਕੋਰਸ ਔਰ 5 ਸਾਲਾ ਇੰਟੀਗ੍ਰੇਟਿਡ PG ਪ੍ਰੋਗਰਾਮਾਂ ਵਾਸਤੇ ਦਾਖਲੇ ਦਾ ਅਮਲ ਸ਼ੁਰੂ ਹੈ। ਜੰਮੂ ਕਸ਼ਮੀਰ ਦੇ ਡਾਇਰੈਕਟਰ ਕਾਲਜ ਪ੍ਰੋਫੈਸਰ ਸ਼ੇਖ ਏਜਾਜ਼ ਬਸ਼ੀਰ ਸੁਨ ਆਕਾਸ਼ਵਾਣੀ ਨਿਊਜ਼ ਸ੍ਰੀਨਗਰ ਦੇ ਨਾਲ ਗੱਲ ਕਰਦੇ ਹੋਏ ਆਖਿਆ,
4: मेरी ये रिक्वेस्ट रहेगी कि आपके माध्यम से कि स्टूडेंट्स रजिस्टर करें JKAdmissions.in और ये प्रोसेस चलेगा अप टू 27, तो उसके बाद हम पहला लिस्ट निकालेंगे तो फिर दूसरा लिस्ट भी निकलेगा और फिर एक स्पॉट राउंड होगा। तो एडमिशन प्रोसेस को बहुत सिंपल बनाया गया है इस बार। एक कॉमन पोर्टल के थ्रू 10+2 मेरिट के बेसिस पे हम एडमिशन कर रहे हैं, तो इसमें जो पब्लिक हॉलीडे है उस दिन भी एडमिशन प्रोसेस हो सकता है, उस दिन भी स्टूडेंट पेमेंट भर सकता है। सिर्फ पब्लिक हॉलीडे के दिन वो कॉलेज नहीं जा सकता है फॉर एनी एडवाइस।
0: ਜੰਮੂ ਕਸ਼ਮੀਰ ਵਿੱਚ ਗਰਮੀ ਤਿਆੜੇ ਤੋਂ ਤਿਆੜੇ ਮੁੱਚ ਹੋ ਰਹੀ ਹੈ। ਜੰਮੂ ਵਿੱਚ ਤਿਆੜੀ ਦਾ ਦਰਜੇ ਹਰਾਰਤ 40 ਡਿਗਰੀ ਸੈਲਸੀਅਸ ਤੋਂ ਵੀ ਜ਼ਿਆਦਾ ਹੋ ਗਿਆ ਹੈ। ਜੰਮੂ ਵਿੱਚ ਮੁੱਚ ਗਰਮੀ ਤੋਂ ਬਚਾਉਣ ਵਾਸਤੇ ਆਮ ਆਵਾਮ ਵਾਸਤੇ ਐਡਵਾਈਜ਼ਰੀ ਵੀ ਸ਼ੁਰੂ ਕਰ ਛੋੜੀ ਹੈ। ਇਸ ਦੇ ਨਾਲ ਹੀ ਪਾੜੀ ਖਬਰਾਂ ਦਾ ਇਹ ਬੁਲਟਿਨ ਮੁੱਕਿਆ ਸੀ। ਅਗਲੇ ਖਬਰਾਂ ਦਾ ਬੁਲਟਿਨ ਸ਼ਾਮ 5:50 ਤੇ ਗੋਜਰੀ ਜ਼ਬਾਨ ਵਿੱਚ ਨਸ਼ਰ ਹੋ ਸੀਗਾ। ਦੋ ਇਜਾਜ਼ਤ, ਖੁਦਾ ਹਾਫਿਜ਼।
5: یہ آکاشوانی سری نگر میڈیم ویو اکسا سخت شرح کلو ہرٹس تو ایف ایم اکھ 3.5 میگا ہرٹزن پہ ٹور بجے تو 30 منٹ سپد سمین چھکر تو روف پیش

ਸੱਜਣੋ, ਸ੍ਰੀਨਗਰ ਆਕਾਸ਼ਵਾਣੀ 'ਤੇ ਚੱਲਣ ਵਾਲਾ ਇਸ ਗੋਜਰੀ ਪ੍ਰੋਗਰਾਮ ਨੇ ਅਵਾਮੀ ਮਸਾਇਲ ਨਾ ਹੁਕਾਮ ਅੰਬਾਲਾ ਤੱਕ ਪਹੁੰਚਾਉਣ ਨੂੰ ਔਰ ਇਸ ਸਿਲਸਿਲਾ ਮੈਂ ਲੋਕਾਂ ਦੀ ਮਦਦ ਕਰਨ ਨੂੰ ਤੇ ਖੁਦਾ ਦਾਦ ਸਲਾਹੀਅਤ ਨਾਲ ਜਿਹੜਾ ਲੋਕ ਭਰਿਆ ਵਾਈ ਉਹਨਾਂ ਨਾਲ ਬਾਂਧਿਆ ਨੂੰ ਆਉਣ ਨੂੰ ਨਾਮਵਰ ਸ਼ਖਸੀਅਤ ਦੇ ਨਾਲ ਮੁਲਾਕਾਤ ਕਰਾਉਣ ਅਤੇ ਗੋਜਰੀ ਮੌਸੀਕੀ ਮੁਸ਼ਾਇਰਾ ਅਤੇ ਡਰਾਮਾ ਅਤੇ ਫਲਵਾੜੀ ਪ੍ਰੋਗਰਾਮ ਗੋਜਰੀ ਪ੍ਰੋਗਰਾਮ ਨਾਲ ਆਮ ਆਵਾਮ ਦੀ ਦਿਲਚਸਪੀ ਵਧਾਉਣ ਵਾਸਤੇ ਔਰ ਰੰਗਾ ਰੰਗ ਮੌਜੂਆਤ ਪਰ ਰੇਡੀਓ ਨਾ ਮੁਜ਼ੱਯਨ ਕਰਨ ਵਾਸਤੇ ਗੋਜਰੀ ਪ੍ਰੋਗਰਾਮ ਦੀ ਇੱਕ ਆਪਣੀ ਕਾਮਯਾਬੀ ਹੈ ਅਤੇ ਵਾਕਈ ਚੀਜ਼ ਉਹ ਫਖਰ ਹਾਸਲ ਹੈ ਕਿ ਮਾਰਾ ਸੱਜਣਾ ਮਿਹਰਬਾਨਾਂ ਨੇ ਇਸ ਤਵੀਲ ਸਫ਼ਰ ਮੈਂ ਜਿਹੜਾ ਆਪਣਾ ਸਾਥ ਦਿੱਤੋ ਵੋ ਕਦੇ ਨਹੀਂ ਭੁੱਲਿਓ ਜਾ ਸਕਦੋ ਅਤੇ ਰੇਡੀਓ ਨੇ ਕਸ਼ਮੀਰ ਦੇ ਨੌਜਵਾਨਾਂ ਨਾਲ ਹੌਸਲਾ ਦਿੱਤਾ ਉਹਨਾਂ ਦੀ ਧੜਕਣ ਜਿਹੜੀ ਹੈ ਬਣੀ ਕਿ ਉਹਨਾਂ ਦਾ ਇਰਾਦਾ ਪੁਖਤਾ ਕੀਆ ਔਰ ਉਹਨਾਂ ਨਾਲ ਰਾਹ ਦੱਸਿਓ ਕਿ ਕਿਸ ਤਰ੍ਹਾਂ ਵੀ ਕਾਮਯਾਬੀ ਵਾਲੀ ਬੱਖੀ ਅੱਗੇ ਵੱਧ ਸਕੇ ਗੱਲਬਾਤ ਅੱਗੇ ਹੋਰ ਵੀ ਕਰਾਂਗਾ ਗੀਤ ਪੇਸ਼ ਕਰਦੇ ਤੁਹਾਡੀ ਖਿਦਮਤ ਮਾਂ ਤਾਇਰਾ ਅਜ਼ੀਜ਼ ਕੀ ਆਵਾਜ਼ ਮਾਂ।